0: ਜਿਹੜਾ ਸਾਹਿਤ ਸ਼ਰੀਫ ਕਰਨਾ ਪਾਉਣਾ ਤਾਂ ਸਵਾਮੀ ਆਪਣਾ ਤਰਫਤਾਰ ਪਤਾ ਤੇ ਪੜਨਾ ਤਰਫਤਾਰ ਪਤਾ ਮੁਸ਼ਕਿਲ ਦਾ ਝਟਕਾ ਲੱਗ ਜਾਂਦਾ ਸੋ ਕੜੇਗਾ ਅਨੁਹਾਰ ਸੀ ਤਾਂ ਵੀ ਉਹ ਪੜਨੇ ਦਾ ਧਿਆਨ ਵੀ ਨਾ ਸਮਝਿਆ ਨਾ ਤਰਫਤਾਰ ਪਤਾ ਮੁਸ਼ਕਿਲ ਦਾ ਝਟਕਾ ਕਾਇਨ ਸਾਰ ਬਾਤ ਦਾਸ ਵਿਗਿਆਰਾ ਪੜਨਾ ਮੱਛੀ ਸ਼ਿਕਾਰ ਲੋਕ ਫਲ ਫੁਲ ਆਇਲੈਂਡ ਤੱਕ ਖਾਣਾ ਇਹ ਮਤਲਬ ਹੈ ਜਾਣੂ ਫੁੱਟ ਤੌਰ ਪਰ ਹੀ ਸਮੀ ਖਲਾਸ ਖਾਣਾ ਰੋਜੀ ਸਵਸਥਾ ਕਿਸੋਜੀ ਜੋ ਸਵਸਥਾ ਬਗੀਚੇ ਖਾਣਾ ਕੋ
1: ਰੇਡੀਓ ਪ੍ਰੋਗਰਾਮ ਦੇ ਦੁਆਰਾ ਸੋਚੀ ਪ੍ਰਦਾਨੀ ਸੰਦੇਸ਼